ਇੱਕ ਹੋ ਜੇ ਦਰਦ ਤੌਨ ਦਰਦ ਜੋ ਦਰਮਾਨ ਕਜੇ ਇੱਕ ਹੋ ਜੇ ਦਰਦ ਤੌਨ ਦਰਦ ਜੋ ਦਰਮਾਨ ਕਜੇ ਯਾਦ ਮਾਜ਼ੀ ਕੇ ਭਲਾ ਛਾ ਦਿਲੇ ਨਾਦਾਨ ਕਜੇ ਇੱਕ ਹੁਜੇ ਦਰਦ ਤੌਨ ਦਰਦ ਜੋ ਦਰਮਾਨ ਕਜੇ ਯਾਦ ਮਾਜ਼ੀ ਕੇ ਭਲਾ ਛਾ ਦਿਲੇ ਨਾਦਾਨ ਕਜੇ ਗਮ ਸਹੇ ਆਹੂ ਭਰੇ ਮੂਸਾ ਮੁਹੱਬਤ ਭੀ ਕਰੇ ਗਮ ਸਹੇ ਆਹੂ ਭਰੇ ਮੂਸਾ ਮੁਹੱਬਤ ਭੀ ਕਰੇ ਕੀ ਚਾਹੀਦੋ ਕੋਈ ਪਹਿਜੋਈ ਨੁਕਸਾਨ ਕਜੇ ਯਾਦ ਮਾਜ਼ੀ ਕੇ ਭਲਾ ਛਾ ਦਿਲੇ ਨਾਦਾਨ ਕਜੇ ਪਾਣ ਵਟ ਰੱਖ ਤੂੰ ਸਭਈ ਸੂਰ ਸੰਭਾਰੇ ਐ ਦਿਲ